ਕੁਦਰ ਦਸੈਤਾ ਬਾਯੂ ਸਰੀ ਹੁਣ ਗਏ ਹਨੁਮਾਨ ਦਸੈਤਾ ਅਕਸਮਰ ਗਰੀ ਕੁਦਰ ਹਨੁਮਾਨ ਉਤੇ ਦਿਆ ਕਾਸਮਾ ਸੀਤਾ ਜੀ ਕਨ ਭੇਟੀ ਫਰਕਣ ਖੇਰਾ ਰਾਮ ਚੰਦਰ ਕਾ ਪਾਸਮਾ ਪੁਗਨੀ ਅਕਲ ਬਲ ਛੈਨ ਇਨਕੋ ਭੁਜੋ ਸਬੈ ਬਲ ਭਨੀ ਇੰਦ੍ਰਾਦਿਹਰਲੇ ਖਟਾਈ ਸੁਰਸਾ ਜਲਦੀ ਪਠਾਏ ਪੋਨੀ ਜਲਦੀ ਗਈ ਸੁਰਸਾ ਅਗਿਲ ਤੀਰ ਬਸਿਨ ਸਾਹਮਣੇ ਹਨੁਮਾਨ ਕਾ ਕਿਆ ਭੰਚਨ ਹਨੁਮਾਨ ਭਨੇਰ ਖੁਸ਼ੀ ਭਾਈ ਕੁਰਾ ਗਰਿਨ ਖਾਨ ਕਾ ਭੋਗੀ ਖੇਦਨ ਕੀ ਮਖੋਜੀ ਹਿਰਦੀ ਕਿਆ ਖਵਾ ਹਰਾ ਭਨੀ ਭਾਈ ਬਲ ਯਹਾਂ ਮਿਲੀ ਤਾ ਤਿਮੀ ਸਾਰੇ ਭਾਈ ਖੁਸ਼ ਭਨੀ